0: ਕਿਹੜੇ ਸਾਈਂ ਮੈਂ
1: ਕੋਈ
0: ਚਲਦੇ ਰਿਤ ਅਜ ਸਮਾਈ
1: ਤੇ ਆਉਂਦੇ ਹੋਲਾ ਨਹੀਂ ਆਰੇ ਵੇਟਨਾ ਮਨ ਲਾਇਕ ਕਿਆ ਇਹ
0: ਕੰਸ ਤੂੰ ਜਾ ਲੈ ਤਾ ਲੈਤਾ
1: ਲਾ
0: ਇਹ ਉਹ ਸੋ ਡੇਰ ਬਣਾ ਆਇਆ ਲੈ ਨਹੀਂ
2: ਆਇਓ ਹੋ ਸੋ ਜਿਨੇ ਆਇਓ
3: ਰੇਡੀਓ ਸਫਲਤਾ 103.4 ਮੈਗਾਹਰਟਜ਼।